ਕਹਿਣਾ ਹੈ ਐ ਲੋਜਨਾਲ ਸਿੰਘ ਕੁਇੰਟਰ ਕਾਪੀਨਾ ਹੈ ਇਮੁਨਾਤੇ ਇਰਮ ਫੈਲਾ ਅਲੀਗੇਟਰ ਬੁਗਲੂ ਪੀਨੇ ਨਾ ਬੰਨਾ ਇਨ ਹੋਪੋਜ਼ਾ ਮੂਫੂ ਮਕਰੀਗਾ ਟਿਪੀਗੋਕ ਬਨਾਲ ਬੋਬਾ ਸ਼ੋਟ ਮੋਟੋ ਟ੍ਰਿੰਗਲ ਸੋਲੋ ਮੁਲਾਪ ਏ ਬਸ ਸ਼ੋਟ ਮੁਸ਼ਨਾ ਕਾ ਮਾਠੁਗਾਨ ਕਮ ਬੋਮੋਫੂ ਫਲੈਸ਼ ਬੰਨਾ mabona obale ka khosi tutugezi ba baphela bantu bafa bonke jwale mangwandi mpho onkolodize jwale zazindena ke bona hore ehlile mangwane ke yena the driving force ya lenaneo lea la rona mme ka nnete ke ntlha ntho eno ga e le mona ke tsamaya le ba bangwe ba sophisticated ladies of jazz god damn it nigger please sophisticated ladies of jazz banna s e tsena di a ana di s di hidden sounds s ya hana empa he how to letho etla lo ka tabe haona ntwe sa lasting etla be lo ke tabe na etla lo mizuja ona ke na he isupile pero rapid es supile pero rapid ntse re tlena re a pele fela re tlabe go fihla mo re yang re tlabe go fihla ere ke nke kakapa kena ke compilation ya mangwandi mpho sontan sakajeno Eddie Lockjaw Davis Azamale Shelly Scott Eddie Lockjaw Davis Atamalena Shelly Scott Pinaite Mona Erimfela Bahia Kena lwena mmangwane taba sounds di sebetswa Bahia Shelly Scott Atamalena Eddie Lockjaw Davis